ਤੂੰ ਦਿਲ ਕੀਤਾ ਚੋਰੀ ਤੇਰੇ ਹੱਥ ਵਿੱਚ ਡੋਰੀ ਤੈਨੂੰ ਪਤਾ ਤੇ ਮੈਂ ਸੋਰੀ ਤੈਨੂੰ ਦੱਸ ਦੇਣਾ ਫੋਰੀ ਸੋਚਦਾ ਸੀ ਕਦੀ ਹੱਸਦੇ ਸਹੀ ਬਸਦੇ ਸਹੀ ਲੁਕਿੰਗ ਲਾਈਕ ਅ ਫੈਂਟਸੀ ਆਰ ਯੂ ਸਿਟਿੰਗ ਨੈਕਸਟ ਟੂ ਮੀ